0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਾ ਪ੍ਰੋਗਰਾਮ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ SBS ਦੇ ਮੈਲਬਰਨ ਸਟੂਡੀਓ ਤੋਂ। ਅੱਜ ਦਿਨ ਹੈ ਜੀ ਸੋਮਵਾਰ ਤੇ ਤਰੀਕ ਹੈ ਜੀ 6 July 2026 ਤੇ ਚੱਲ ਰਿਹਾ ਜੀ ਨਾਈਡੌਕ ਵੀਕ, ਯਾਨੀ ਕਿ ਉਹ ਹਫ਼ਤਾ ਜੋ ਕਿ ਮੌਕਾ ਹੁੰਦਾ ਹੈ ਆਸਟ੍ਰੇਲੀਆ ਦੇ ਮੂਲ ਵਾਰਸਾਂ ਨੂੰ ਯਾਦ ਕਰਨ ਦਾ, ਸਤਿਕਾਰ ਦੇਣ ਦਾ ਅਤੇ ਉਹਨਾਂ ਦੇ ਇਤਿਹਾਸ ਉੱਤੇ ਇੱਕ ਝਾਤ ਮਾਰਨ ਦਾ। ਬਸ ਇਹੀ ਕੁਝ ਕਰਾਂਗੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਵੀ। ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਾਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿਵੇਂ ਕਿ ਮੈਂ ਕਿਹਾ ਕਿ ਗੱਲ ਕਰਾਂਗੇ ਮੂਲ ਵਾਸੀਆਂ ਦੀ, ਜਾਣਾਂਗੇ ਜੀ ਉਹਨਾਂ ਲੋਕਾਂ ਤੋਂ ਜੋ ਕਿ ਸਟੋਲਨ ਜਨਰੇਸ਼ਨ ਨਾਮ ਦੀ ਜਿਹੜੀ ਪਾਲਿਸੀ ਸੀ ਜਿਹਦੇ ਵਿੱਚ ਮੂਲ ਵਾਰਸਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ। ਇਸ ਪਾਲਿਸੀ ਨੂੰ ਹੰਢਾ ਚੁੱਕੇ ਜਿਹੜੇ ਬੱਚੇ ਨੇ ਜੋ ਕਿ ਅੱਜ ਵੱਡੀ ਉਮਰ ਦੇ ਲੋਕ ਹੋ ਗਏ ਨੇ ਉਹਨਾਂ ਤੋਂ ਜਾਣਾਂਗੇ ਉਹਨਾਂ ਦੀ ਹੱਡ ਬੀਤੀ। ਇਸ ਤੋਂ ਇਲਾਵਾ ਵੈਲਕਮ ਟੂ ਦਾ ਕੰਟਰੀ ਇੱਕ ਟਰੈਡੀਸ਼ਨ ਚੱਲਿਆ ਆਉਂਦਾ ਜੀ, ਕੀ ਟਰੈਡੀਸ਼ਨ ਹੈ, ਕੀ ਰਵਾਇਤ ਹੈ, ਇਹਦੇ ਬਾਰੇ ਵੀ ਜਾਣਾਂਗੇ। ਅਤੇ ਇਸ ਤੋਂ ਇਲਾਵਾ ਤੁਹਾਡੀ ਗੱਲਬਾਤ ਕਰਾਵਾਂਗੇ ਸੈਟ ਸੰਘੇੜਾ ਦੇ ਨਾਲ, ਜੋ ਕਿ ਪੰਜਾਬ ਵਿੱਚ ਜੰਮੇ ਨੇ ਲੇਕਿਨ ਬਚਪਨ ਤੋਂ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਅਤੇ ਆਸਟ੍ਰੇਲੀਆ ਵਿੱਚ ਆ ਕੇ ਉਹ ਕਿਵੇਂ ਜੋੜ ਰਹੇ ਨੇ ਵੱਖ ਵੱਖ ਭਾਈਚਾਰਿਆਂ ਨੂੰ। ਫੁੱਟਬਾਲ ਦੇ ਰਾਹੀਂ ਜਾਣਾਂਗੇ ਉਹਨਾਂ ਦੀ ਜ਼ਬਾਨੀ, ਜਿੱਥੇ ਦੋ ਪੰਜਾਬੀ ਇਕੱਠੇ ਹੋਣ, ਗੱਲਾਂ ਬਾਤਾਂ ਚੱਲ ਰਹੀਆਂ ਹੋਣ, ਰੌਣਕ ਮੇਲਾ ਕਿਵੇਂ ਨਾ ਹੋਵੇ। ਅਤੇ ਬਸ ਫਿਰ ਚੱਕਵੇਂ ਜੇ ਪੰਜਾਬੀ ਗਾਣਿਆਂ ਦਾ ਪਟਾਰਾ ਤਾਂ ਮੈਂ ਨਾਲ ਲੈ ਕੇ ਆਈ ਹਾਂ, ਪਰ ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਪਣੀ ਮਨਪਸੰਦ ਦਾ ਕੋਈ ਗਾਣਾ ਤਾਂ ਫਿਰ SMS ਕਰਕੇ ਭੇਜ ਸਕਦੇ ਹੋ ਜੀ ਆਪਣੀ ਫਰਮਾਇਸ਼, ਅਤੇ ਜ਼ਰੂਰ ਵਜਾਵਾਂਗੇ ਤੁਹਾਡੀ ਪਸੰਦ ਦਾ ਗਾਣਾ। SMS ਕਰਨ ਲਈ ਨੰਬਰ ਨੋਟ ਕਰ ਲਓ, ਨੰਬਰ ਹੈ ਜੀ 04397997670, 439-799-767। SMS ਕਰਕੇ ਜ਼ਰੂਰ ਦੱਸੋ ਕਿਹੜਾ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ, ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ, ਜਾਂ ਫਿਰ ਅੱਜ ਦਾ ਜਿਹੜਾ ਸਾਡਾ ਨਾਈਡੌਕ ਵੀਕ ਸਪੈਸ਼ਲ ਪ੍ਰੋਗਰਾਮ ਹੈ ਇਸ ਨਾਲ ਸੰਬੰਧਿਤ ਜੇ ਕੋਈ ਤੁਹਾਡੇ ਕੋਲ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੋ, ਕਿਸੇ ਨੂੰ ਕੋਈ ਸੁਨੇਹਾ ਦੇਣਾ ਹੋਵੇ, ਕੋਈ ਡੈਡੀਕੇਸ਼ਨ ਦੇਣੀ ਹੋਵੇ ਉਹ ਵੀ ਕਰ ਸਕਦੇ ਹੋ ਜੀ। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 04397997670, 439-799-767। ਜਦੋਂ ਤੱਕ ਤੁਸੀਂ SMS ਕਰ ਰਹੇ ਹੋ ਆਓ ਫਿਰ ਰੁੱਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

0: starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've given up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: We are currently in an ad break. Your program will resume shortly. You're listening to SBS Audio. We are currently in an ad break. Your program will resume shortly.
4: ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦਾ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫ਼ਤ ਡਾਊਨਲੋਡ ਕਰੋ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
5: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਅੱਜ ਕੱਲ੍ਹ ਫੁੱਟਬਾਲ ਵੀ ਆਸਟ੍ਰੇਲੀਆ ਵਿੱਚ ਵੱਖ ਵੱਖ ਭਾਈਚਾਰਿਆਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ ਅਤੇ ਇਸੇ ਕੰਮ ਵਿੱਚ ਹਿੱਸਾ ਪਾ ਰਹੇ ਨੇ ਜੀ ਪੰਜਾਬੀ ਮੂਲ ਦੇ ਸੈਟ ਸੰਘੇੜਾ। ਉਹ ਕਿੱਦਾਂ, ਆਓ ਜਾਣਦੇ ਹਾਂ।
6: SBS ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਕੁਝ ਲੋਕ ਫੁੱਟਬਾਲ ਨੂੰ ਸਿਰਫ਼ ਇੱਕ ਖੇਡ ਸਮਝਦੇ ਹਨ, ਪਰ ਕੁਝ ਲਈ ਇਹ ਲੋਕਾਂ ਨੂੰ ਜੋੜਨ ਦਾ ਜ਼ਰੀਆ ਬਣ ਜਾਂਦਾ ਹੈ। ਸਤਿੰਦਰ ਸੰਘੇੜਾ ਉਹਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਫੁੱਟਬਾਲ ਰਾਹੀਂ ਸਿਰਫ਼ ਖਿਡਾਰੀ ਨਹੀਂ ਸਗੋਂ ਇੱਕ ਮਜ਼ਬੂਤ ਕਮਿਊਨਿਟੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। 1970 ਦੇ ਦਹਾਕੇ ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਸਤਿੰਦਰ ਸੰਘੇੜਾ ਨੇ ਗਰਾਊਂਡ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ, ਇੱਕ ਐਸਾ ਸਫ਼ਰ ਜੋ ਅੱਜ ਸੈਂਕੜੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਛੂਹ ਚੁੱਕਾ ਹੈ। ਇੱਕ ਗ੍ਰਾਸਰੂਟ ਕੋਚ ਵਜੋਂ ਉਹਨਾਂ ਨੇ ਸਾਲਾਂ ਤੱਕ ਨੌਜਵਾਨ ਖਿਡਾਰੀਆਂ ਨੂੰ ਸਿਰਫ਼ ਖੇਡ ਹੀ ਨਹੀਂ ਸਗੋਂ ਅਨੁਸ਼ਾਸਨ, ਟੀਮ ਵਰਕ ਅਤੇ ਆਪਣੀ ਪਛਾਣ 'ਤੇ ਮਾਣ ਕਰਨਾ ਵੀ ਸਿਖਾਇਆ ਹੈ। ਉਹਨਾਂ ਦਾ ਫੁੱਟਬਾਲ ਲਈ ਇਹ ਜਨੂੰਨ ਅੱਗੇ ਵੀ ਜਾਰੀ ਹੈ ਅਤੇ ਉਹਨਾਂ ਦੇ ਪੁੱਤਰ ਜਹਾਨ ਸੰਘੇੜਾ ਅੱਜ ਇੰਗਲੈਂਡ ਵਿੱਚ ਫੁੱਟਬਾਲ ਖੇਡ ਰਹੇ ਹਨ, ਜਦਕਿ ਧੀ ਵੀ ਇਸੇ ਦਿਸ਼ਾ 'ਚ ਅੱਗੇ ਵੱਧ ਰਹੀ ਹੈ। ਸਤਿੰਦਰ ਸੰਘੇੜਾ ਇਸ ਵੇਲੇ ਸਾਡੇ ਨਾਲ ਮੌਜੂਦ ਹਨ। ਬਹੁਤ ਬਹੁਤ ਸਵਾਗਤ ਹੈ ਸਤਿੰਦਰ ਜੀ ਤੁਹਾਡਾ SBS ਪੰਜਾਬੀ ਤੇ।
7: ਸਤਿ ਸ਼੍ਰੀ ਅਕਾਲ ਤੁਹਾਨੂੰ ਭਾਜੀ, ਐਂਡ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ ਜਿਹੜੇ ਤੁਹਾਡਾ ਪ੍ਰੋਗਰਾਮ ਹੈ ਇਸ ਪੰਜਾਬੀ ਦਾ ਸੁਣਦੇ
6: ਆ। ਸਤਿੰਦਰ ਜੀ, ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਸਰੋਤਿਆਂ ਨੂੰ ਤੁਸੀਂ ਇਹ ਦੱਸੋ ਵੀ ਕਦੋਂ ਤੁਹਾਡਾ ਆਸਟ੍ਰੇਲੀਆ ਆਉਣਾ ਹੋਇਆ ਤੇ ਫੁੱਟਬਾਲ ਨਾਲ ਪਿਆਰ ਕਿਵੇਂ, ਕਦੋਂ, ਕਿੱਥੇ ਸ਼ੁਰੂ ਹੋਇਆ ਤੇ ਕਿੱਦਾਂ ਅੱਗੇ ਵਧਿਆ?
7: ਹਾਂਜੀ, ਅਸੀਂ ਆਏ ਸੀਗੇ ਆਸਟ੍ਰੇਲੀਆ ਦੇ ਬੈਚ 1978 ਦੇ ਬੈਚ 79। ਮੇਰਾ ਡੈਡੀ ਪਹਿਲਾਂ ਹੀ ਆ ਚੁੱਕਾ ਸੀਗਾ ਆਸਟ੍ਰੇਲੀਆ ਦੇ ਬੈਚ, ਐਂਡ ਮੈਂ ਐਂਡ ਮੰਮ ਵੀ ਅਸੀਂ ਬਾਅਦ 'ਚ ਆਏ ਸੀਗੇ 78 ਦੇ ਬੈਚ ਆਏ ਸੀ। ਮੈਂ ਪੰਜਾਬ ਦਾ ਬੋਰਨ ਆ, 75 ਦੇ ਬੈਚ ਮੇਰਾ ਹੋਇਆ ਸੀਗਾ ਬੋਰਨ, ਐਂਡ 78 ਦੇ ਬੈਚ ਅਸੀਂ ਇੱਥੇ ਕੁਈਨਸਲੈਂਡ ਆ ਗਏ ਸੀਗੇ ਕੇਨਸ ਦੇ ਬੈਚ। ਫੁੱਟਬਾਲ ਦੇ ਨਾਲ ਪਿਆਰ ਤਾਂ ਇੱਥੇ ਹੀ ਵਧੀਆ ਆ। ਤਾਂ ਫੁੱਟਬਾਲ ਜਾਣੀ ਕਿ ਜਦੋਂ ਮੇਰੀ ਨਜ਼ਰ 'ਚ ਆਇਆ ਸੀਗਾ ਇਹ ਭਾਜੀ 84 ਦੇ ਬੈਚ ਆਇਆ ਸੀ। 1984 ਦੇ ਬੈਚ ਮੈਂ ਚੌਥੀ ਕਲਾਸ ਦੇ ਬੈਚ ਸੀਗਾ, ਅਲਟੋਨਾ ਮੇਡੋਜ਼ ਪ੍ਰਾਇਮਰੀ ਸਕੂਲ ਅਸੀਂ ਹੁੰਦੇ ਸੀਗੇ। ਤਾਂ ਉਸ ਸਾਲ ਫਰਾਂਸ ਦੇ ਬੈਚ ਸ਼ਾਇਦ ਯੂਰੋਪੀਅਨ ਚੈਂਪੀਅਨਸ਼ਿਪਸ ਹੋਈਆਂ ਸੀਗੀਆਂ ਪਹਿਲੀ ਵਾਰ
6: ਜੀ।
7: ਤਾਂ ਉਹ ਟੂਰਨਾਮੈਂਟ ਯੂਰਪ ਦੀ ਖਾਸ ਟੂਰਨਾਮੈਂਟ ਸੀਗੀ। ਸਾਰੇ ਨੇਸ਼ਨਸ ਉਹਦੇ ਲਈ ਕੁਆਲੀਫਾਈ ਕਰਕੇ ਖੇਡਦੇ ਸੀ ਤਾਂ ਫਰਾਂਸ ਦੇ ਬੈਚ ਹੋਈਆਂ ਸੀ ਤਾਂ ਬਹੁਤ ਖੂਬ ਹੋਈਆਂ ਸੀ ਤਾਂ ਉਸ ਤੋਂ ਬਾਅਦ ਸਕੂਲੇ ਬੱਚੇ ਨਾਲ ਲੈਣ ਨਾ ਪਏ ਸੀਗੇ ਉਦੋਂ ਹੈ ਨਾ ਜੋਸ਼ ਅੱਖ ਜਿਹੀ ਖੁੱਲੀ ਸੀ ਫੁੱਟਬਾਲ ਵੱਲ ਨੂੰ ਤਾਂ ਖੇਡ ਵੱਲ ਨੂੰ ਇੱਥੋਂ ਫੁੱਟਬਾਲ ਦਾ ਸਾਨੂੰ ਪਿਆਰ ਸ਼ੁਰੂ ਹੋਇਆ ਸੀ
8: ਤੇ ਫਿਰ ਇਹ ਸਫ਼ਰ ਕਿਵੇਂ ਅੱਗੇ ਵੱਧਦਾ ਗਿਆ ਤੁਸੀਂ ਸਪੈਸ਼ਲੀ ਇਹਦੇ ਵਾਸਤੇ ਟ੍ਰੇਨਿੰਗ ਸ਼ੁਰੂ ਕੀਤੀ ਕਿਸ ਤਰ੍ਹਾਂ ਇਸ ਵੱਲ ਤੁਹਾਡਾ ਸ਼ੌਂਕ ਵੱਧਦਾ ਗਿਆ
7: ਸ਼ੌਂਕ ਭਾਜੀ ਬੱਚਿਆਂ ਨੂੰ ਤਾਂ ਖੇਡ ਖੇਡ ਦੇ ਨਾਲ ਹੀ ਹੁੰਦਾ ਆ ਤੁਸੀਂ ਦੇਖਿਆ ਯਾਰ ਸਾਰੇ ਬੱਚੇ ਅੱਜ ਕੱਲ੍ਹ ਤਾਂ ਮਾਰਕੀਟਿੰਗ ਦੇ ਵਿੱਚ ਬਹੁਤ ਅੱਗੇ ਵੱਧ ਗਈ ਆ ਪਰ ਉਸ ਦਿਨਾਂ ਦੇ ਵਿੱਚ ਇਹੀ ਹੁੰਦਾ ਸੀ ਕਿ ਸਕੂਲੇ ਵੀ ਖੇਡਣ ਵਾਸਤੇ ਹੀ ਚਾਹੀਦਾ ਸੀ ਪੜ੍ਹਨ ਲਈ ਤਾਂ ਦਿਮਾਗ ਹਨਾ ਉਹ ਤਾਂ ਦੇਣਾ ਪੈਂਦਾ ਸੀ ਪਰ ਖੇਡ ਨੂੰ ਦਿਮਾਗ ਨਹੀਂ ਸੀ ਦੇਣਾ
8: ਪੈਂਦਾ
7: ਐਂਡ ਜਿਹੜੀ ਚੀਜ਼ ਨੂੰ ਦਿਮਾਗ ਨਹੀਂ ਦੇਣਾ ਪੈਂਦਾ ਉਹ ਬੰਦਿਆਂ ਨੂੰ ਬੱਚਿਆਂ ਨੂੰ ਕੰਫਰਟੇਬਲ ਲੱਗਦੀ ਆ ਤਾਂ ਉਹ ਸੋਸ਼ਲ ਸਪੇਸ ਵੀ ਬਣ ਜਾਂਦਾ ਆ ਡਿਵੈਲਪਮੈਂਟ ਵਾਸਤੇ ਤਾਂ ਉਹ ਚੀਜ਼ ਸਾਡੇ ਉਸ ਟਾਈਮ ਬੱਚਿਆਂ ਵਾਸਤੇ ਬਹੁਤ ਵਧੀਆ ਰਹੀ ਸੀਗੀ ਕਰਕੇ ਅਸੀਂ ਖੇਡ ਦੇ ਵਿੱਚ ਫੁੱਟਬਾਲ ਖੇਡੇ ਕ੍ਰਿਕਟ ਖੇਡੇ ਵਗੈਰਾ ਵਗੈਰਾ ਜੋ ਵੀ ਬਾਕੀ ਬੱਚੇ ਚਾਹੁੰਦੇ ਸੀ ਤਾਂ ਅਸੀਂ ਉੱਥੋਂ ਖੇਡਦੇ ਆਏ ਹਾਂ ਤਾਂ ਖੇਡ ਦੇ ਵਿੱਚ ਸਾਨੂੰ ਅੱਛਾ ਲੱਗਾ ਇਹ ਸਪੋਰਟ ਦੇ ਵਿੱਚ ਕਿ ਲੋਕ ਮਿਲਦੇ ਸੀ ਹੋਰ ਬੱਚੇ ਮਿਲਦੇ ਸੀ ਮੈਨੂੰ ਤਾਂ ਹੋਰ ਕਮਿਊਨਿਟੀਆਂ ਦੇ ਬੱਚੇ ਮਿਲਦੇ ਸੀਗੇ ਤਾਂ ਯਾਰੀ ਦੋਸਤੀ ਬਣਦੀ ਸੀ
8: ਜੀ ਤੇ ਅੱਗੇ ਫਿਰ ਇਹ ਕਿੱਦਾਂ ਸਫ਼ਰ ਵੱਧਦਾ ਰਿਹਾ ਕਿਉਂਕਿ ਤੁਸੀਂ ਇੱਕ ਕੋਚ ਦੇ ਤੌਰ 'ਤੇ ਵੀ ਕੰਮ ਕੀਤਾ ਹੈ ਫੁੱਟਬਾਲ ਐਸੋਸੀਏਸ਼ਨਸ ਨਾਲ ਵੀ ਜੁੜੇ ਹੋਏ ਹੋ ਉਹਨਾਂ ਗੱਲਾਂ 'ਤੇ ਵੀ ਆਵਾਂਗੇ ਪਰ ਉੱਥੋਂ ਤੱਕ ਦਾ ਸਫ਼ਰ ਕਿਵੇਂ ਰਿਹਾ ਅਤੇ ਕਿਵੇਂ ਫਿਰ ਅੱਗੇ ਐਡਮਿਨਿਸਟ੍ਰੇਸ਼ਨ ਵਾਲੇ ਪਾਸੇ ਤੁਸੀਂ ਗਏ ਇਹਦੇ
7: ਮੈਨੂੰ ਕੋਚਿੰਗ ਦਾ ਸ਼ੌਂਕ ਜ਼ਿਆਦਾ ਪੈ ਗਿਆ ਜਦੋਂ ਆਪਣੇ ਬੱਚੇ ਹੋ ਗਿਆ ਜਦੋਂ ਜਹਾਨ ਆਇਆ ਸੀ ਮੇਰਾ ਬੇਟਾ ਉਹਦੇ ਮੈਂ ਸੋਚਿਆ ਸੀ ਕਿ ਕਿਸੇ ਪਾਸੇ ਲਾਉਂਗੇ ਖੇਡ ਦੇ ਵਿੱਚ ਐਂਡ ਉਹਦੀ ਡਿਵੈਲਪਮੈਂਟ ਵਾਸਤੇ ਮੈਂ ਆਪਣਾ ਸ਼ੌਂਕ ਹੋਰ ਵਧਾ ਲਿਆ ਕੋਚਿੰਗ ਤਾਂ ਪਹਿਲਾਂ ਵੀ ਕਰਦਾ ਸੀ ਪਰ ਉਹਦੀ ਡਿਵੈਲਪਮੈਂਟ ਵਾਸਤੇ ਮੈਂ ਆਪਣਾ ਸ਼ੌਂਕ ਹੋਰ ਵਧਾਇਆ ਤਾਂ ਜੋ ਮੈਨੂੰ ਲੱਗਾ ਕਿ ਇਸ ਬੱਚੇ ਨੂੰ ਲੋੜ ਪਊਗੀ ਅੱਗੇ ਮੈਂ ਉਹ ਸਿੱਖਦਾ ਗਿਆ
8: ਜੀ
7: ਉੱਤੋਂ ਉਹਨੂੰ ਜੋ ਮੈਂ ਸਿਖਾ ਰਿਹਾ ਸੀ ਪਰ ਮੈਂ ਪਿੱਛੇ ਪਿੱਛੇ ਉੱਤੋਂ ਅੱਗੇ ਹੋਰ ਚੀਜ਼ਾਂ ਸਿੱਖ ਰਿਹਾ ਸੀ ਕਿ ਮੈਨੂੰ ਪਤਾ ਸੀ ਕਿ ਮੈਂ ਹੋਰ ਕੋੜਾ ਰਾਸਤੇ ਲੱਭ ਰਿਹਾ ਸੀ ਕਿ ਸਾਡੇ ਬੱਚਿਆਂ ਵਾਸਤੇ ਇਹਨਾਂ ਨੂੰ ਕਿਹੜੇ ਤਰੀਕੇ ਕਿਹੜੇ ਖੇਡ ਤਾਂ ਕਿਹੜੀਆਂ ਚੀਜ਼ਾਂ ਦੀ ਐਜੂਕੇਸ਼ਨ ਦੀ ਜ਼ਰੂਰਤ ਹੈ ਇਸ ਗੇਮ ਦੇ ਵਿੱਚ ਮੈਂ ਉਹ ਅੱਗੇ ਸਿੱਖਦਾ ਰਿਹਾ ਕੋਚਿੰਗ ਤੋਂ ਲੈ ਕੇ ਫਿਰ ਅਸੀਂ ਬੈਕਐਂਡ 'ਤੇ ਦੇਖਣਾ ਪਏ ਕਿ ਏਜੰਟ ਕੀ ਕਰਦੇ ਆ ਕਿਹੜੇ ਤਰੀਕੇ ਨਾਲ ਇਹ ਕੋਚ ਜਾਂ ਡਾਇਰੈਕਟਰ ਰਿਕਰੂਟ ਕਰਦੇ ਆ ਬੱਚਿਆਂ ਨੂੰ ਅੱਗੇ ਇਹਨਾਂ ਦਾ ਪਾਥਵੇ ਕੀ ਆ ਇਹ ਚੀਜ਼ਾਂ ਮੈਂ ਦੇਖਦਾ ਰਿਹਾ ਤਾਂ ਇਸ ਚੀਜ਼ਾਂ ਕਰਕੇ ਮੈਂ ਵੀ ਅੱਗੇ ਵੱਧ ਗਿਆ ਐਂਡ ਉੱਥੋਂ ਗੱਡੀ ਅੱਗੇ ਚੱਲਦੀ ਰਹੀ
8: ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੂੰਗਾ ਕਿ ਤੁਸੀਂ ਕਮਿਊਨਿਟੀ ਨੂੰ ਵੀ ਕਾਫੀ ਜੋੜਨ ਦੀ ਕੋਸ਼ਿਸ਼ ਕੀਤੀ ਹੈ ਖਾਸ ਕਰ ਫੁੱਟਬਾਲ ਦੇ ਜ਼ਰੀਏ ਜਾਂ ਕਲੱਬਸ ਦੇ ਜ਼ਰੀਏ ਉਹਦੇ ਬਾਰੇ ਥੋੜ੍ਹਾ ਦੱਸੋ ਸਾਨੂੰ
7: ਆਪਣਾ ਗੁਰਦੁਆਰੇ ਦੇ ਨਾਲ ਕਨੈਕਟਡ ਸੀਗੇ ਤਾਂ ਗੁਰਦੁਆਰੇ ਦੇ ਵਿੱਚ ਸਿੱਖਿਆ ਬਹੁਤ ਕੁਛ ਬੱਚਿਆਂ ਦੇ ਨਾਲ ਡਿਵੈਲਪਮੈਂਟ ਵਾਸਤੇ ਸੋ ਜਿਹੜੇ ਕਲੱਬਾਂ ਵਾਸਤੇ ਕਮਿਊਨਿਟੀ ਵਾਸਤੇ ਅਸੀਂ ਕਰ ਰਹੇ ਹਾਂ ਅਸੀਂ ਇਸ ਕਰਕੇ ਸਿੱਖਿਆ ਕਿ ਸਾਰਿਆਂ ਨੂੰ ਇਕੱਠੇ ਰੱਖੀਏ ਆਪਣੀ ਕਮਿਊਨਿਟੀ ਨੂੰ ਵਧਾਈਏ ਆਪਣੇ ਬੱਚਿਆਂ ਨੂੰ ਵਧਾਈਏ ਇਹਨਾਂ ਨੂੰ ਕੁਛ ਸਿਖਾਈਏ ਆਪਣਾ ਧਰਮ ਸਿਖਾਈਏ ਆਪਣੀ ਬੋਲੀ ਸਿਖਾ ਲਈਏ ਤਾਂ ਖੇਡ ਵੀ ਸਿਖਾਈਏ ਤਾਂ ਇਸ ਚੀਜ਼ਾਂ ਦੇ ਪਿਆਰ ਦੇ ਵਿੱਚ ਤਾਂ ਦਿਮਾਗ 'ਚ ਇਹ ਚੀਜ਼ਾਂ ਰਹਿਣ ਦੇ ਨਾਲ ਮੈਂ ਫੁੱਟਬਾਲ ਵਾਲਾ ਪਾਸਾ ਮੈਂ ਵੀ ਚਲੋ ਮੈਨੂੰ ਵੀ ਚੰਗਾ ਲੱਗਾ ਤਾਂ ਮੈਂ ਫੁੱਟਬਾਲ ਦੇ ਵਿੱਚ ਕੋਸ਼ਿਸ਼ ਕੀਤੀ ਕਮਿਊਨਿਟੀ ਨੂੰ ਇਕੱਠੇ ਰੱਖਣ ਦੀ ਤਾਂ ਗਾਹਾਂ ਜਿਹੜੇ ਬੱਚੇ ਆਉਂਦੇ ਸੀ ਨਵੇਂ ਬੱਚੇ ਆਉਂਦੇ ਸੀ ਛੋਟੇ ਬੱਚੇ ਆਉਂਦੇ ਸੀ ਉਹਨਾਂ ਨੂੰ ਆਪਾਂ ਪਿਆਰ ਦੇ ਨਾਲ ਬੈਚ ਲਿਆਂਦਾ ਉਹਨਾਂ ਦੇ ਫੈਮਲੀਆਂ ਨੂੰ ਬੈਚ ਕੋਸ਼ਿਸ਼ ਕੀਤੀ ਲਿਆਉਣ ਦੀ ਐਂਡ ਇਸ ਤਰੀਕੇ ਦੇ ਨਾਲ ਅਸੀਂ ਸੋਚਿਆ ਕਿ ਫੁੱਟਬਾਲ ਤਾਂ ਕਮਿਊਨਿਟੀ ਹੈਂਡ ਇਨ ਹੈਂਡ ਤੁਹਾਨੂੰ ਪਤਾ ਹੀ ਆ ਕਿ ਬਹੁਤ ਚੰਗੀ ਚੀਜ਼ ਆ ਡਿਵੈਲਪਮੈਂਟ ਵਾਸਤੇ
8: ਜੀ ਤੇ ਕਿੰਨਾ ਕੁ ਤੁਹਾਨੂੰ ਕਮਿਊਨਿਟੀ ਤੋਂ ਸਪੋਰਟ ਮਿਲਿਆ ਜਾਂ ਕਿੰਨਾ ਚੈਲੰਜਿੰਗ ਸੀ ਬੱਚਿਆਂ ਨੂੰ ਫੁੱਟਬਾਲ ਵੱਲ ਲੈ ਕੇ ਆਉਣਾ ਖਾਸ ਕਰ ਅੱਜ ਦੀ ਤਰੀਕ 'ਚ ਜੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਕ੍ਰਿਕਟ ਦੀ ਗੱਲ ਕਰਦੇ ਆ ਕਬੱਡੀ ਦੀ ਕਰਦੇ ਆ ਪਰ ਫੁੱਟਬਾਲ ਦੀ ਬਹੁਤ ਜ਼ਿਆਦਾ ਪੰਜਾਬੀਆਂ 'ਚ ਉਸ ਤਰੀਕੇ ਨਾਲ ਗੱਲ ਨਹੀਂ ਹੁੰਦੀ
7: ਦੇਖਿਆ ਜਾਵੇ ਤਾਂ ਇਸ ਟਾਈਮ ਫੁੱਟਬਾਲ ਆਪਣੇ ਕਮਿਊਨਿਟੀ ਦੇ ਵਿੱਚ ਪੰਜਾਬੀ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ ਪੰਜਾਬੀ ਸਪੈਸ਼ਲੀ ਕਰਕੇ ਕ੍ਰਿਕਟ ਵੀ ਬਹੁਤ ਵੱਡੀ ਗੇਮ ਆ ਤੁਸੀਂ ਦੇਖਿਆ ਤਾਂ ਫੁੱਟਬਾਲ ਜੋ ਹੈ ਆਪਣੀ ਸਿੱਖ ਕਮਿਊਨਿਟੀ ਦੇ ਵਿੱਚ ਮੇਨਲੀ ਬਹੁਤ ਵੱਡੀ ਗੇਮ ਆ ਨੰਬਰ ਵਨ ਗੇਮ ਇਹੀ ਚੱਲਦੀ ਹੈ ਐਟ ਦ ਮੋਮੈਂਟ ਸਾਰੇ ਜਿਹੜੇ ਨੈਕਸਟ ਜਨਰੇਸ਼ਨ ਵਾਲੇ ਵੀ ਆ ਫੈਮਲੀਆਂ ਆ ਪੇਰੈਂਟਸ ਆ ਉਹ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਆ ਹੁਣ ਫੁੱਟਬਾਲ ਹੀ ਖੇਡਣ ਐਂਡ ਤੁਸੀਂ ਦੇਖਿਆ ਹੀ ਆ ਬਹੁਤ ਚੈਲੰਜਸ ਆ ਦੂਸਰੀਆਂ ਸਪੋਰਟਾਂ ਦੇ ਵਿੱਚ ਵੀ ਹੋ ਰਹੇ ਐਂਡ ਆਪਣੀ ਬਾਹਲੇ ਹੀ ਚੈਲੰਜ ਨਹੀਂ ਹੋਏ ਫੁੱਟਬਾਲ ਦੇ ਵਿੱਚ ਬਹੁਤ ਲੋਕ ਚਾਹੁੰਦੇ ਆ ਕਿ ਆਪਣੇ ਬੱਚੇ ਖੇਡਣ, ਸਾਰੇ ਚਾਹੁੰਦੇ ਆ ਕਿ ਬੱਚੇ ਖੇਡਣ, ਟਾਈਮ ਨਹੀਂ ਹੁੰਦਾ, ਬਟ ਸ਼ੌਂਕ ਸਾਰੇ ਪੇਰੈਂਟਸ ਨੂੰ ਅਸਲ ਚੈਲੰਜਸ ਜਾਣੀ ਕਿ ਇਹੀ ਹੁੰਦੇ ਆ, ਕਮਿਟਮੈਂਟਸ ਹੁੰਦੀਆਂ ਆ ਹੈ ਨਾ ਪੇਰੈਂਟਸ ਦੀਆਂ, ਐਂਡ ਉਹ ਕਮਿਟਮੈਂਟਸ ਆਪਾਂ ਦੇਖਿਆ ਆ ਕਿ ਆਪਣੇ ਜਨਰੇਸ਼ਨ ਜਿਹੜੇ ਹੁਣ ਨਵੇਂ ਆਏ ਆ, ਤਾਂ ਤੁਸੀਂ ਪੁੱਛ ਰਹੇ ਸੀ ਕਿ ਉਹਨਾਂ ਦੀ ਪ੍ਰਾਇਓਰਿਟੀ ਕਈ ਵਾਰੀ ਹੁੰਦੀ ਆ ਕਿ ਉਹਨੇ ਆਪਣੇ ਆਪ ਨੂੰ ਅਸਟੈਬਲਿਸ਼ ਕਰਨਾ ਹੁੰਦਾ, ਉਹਨਾਂ ਦਾ ਕੰਮ ਹੁੰਦਾ ਆ, ਤਾਂ ਉਹ ਕੰਮ ਦੇ ਨਾਲ ਜੁੜੇ ਵੀ ਹੁੰਦੇ ਆ, ਤਾਂ ਉਹਨਾਂ ਕੋਲ ਨਹੀਂ ਵਕਤ ਨਿਕਲਦਾ, ਉਹ ਜ਼ਰੂਰ ਆਪਣੇ ਬੱਚਿਆਂ ਨੂੰ ਧਿਆਨ ਦੇ ਰਹੇ, ਬਹੁਤ ਲੋਕ ਬਹੁਤ ਦੂਰ ਤੱਕ ਜਾ ਰਹੇ ਆਪਣੇ ਬੱਚਿਆਂ ਦੀ ਡਿਵੈਲਪਮੈਂਟ ਵਾਸਤੇ, ਖੁਸ਼ੀ ਵਾਸਤੇ, ਔਰ ਫੁੱਟਬਾਲ ਨੂੰ ਪ੍ਰੋਗਰੈਸ ਕਰਨ ਵਾਸਤੇ, ਐਂਡ ਫੁੱਟਬਾਲ ਬਹੁਤ ਪ੍ਰੋਗਰੈਸ ਹੋ ਰਿਹਾ ਆ, ਐਂਡ ਸਿੱਖ ਗੇਮਸ ਦੇ ਵਿੱਚ ਨੰਬਰ 1 ਸਪੋਰਟ ਹੈ।
8: ਹੁਣ ਗੱਲ ਜਹਾਨ ਦੀ ਵੀ ਕਰ ਲੈਂਦੇ ਹਾਂ, ਤੁਹਾਡਾ ਬੇਟਾ ਜਹਾਨ ਇਸ ਵੇਲੇ ਉਹ ਇੰਗਲੈਂਡ 'ਚ ਕਿਸੇ ਸੌਕਰ ਕਲੱਬ ਦੇ ਨਾਲ ਖੇਡ ਰਿਹਾ, ਥੋੜ੍ਹਾ ਉਹਦੇ ਬਾਰੇ ਦੱਸੋਗੇ?
7: ਜਹਾਨ ਐਕਚੁਲੀ ਉਹ ਇੰਗਲੈਂਡ ਦੇ ਵਿੱਚ ਆ, ਐਂਡ ਉਹਨੂੰ ਅਸੀਂ ਜੂਨ ਜੁਲਾਈ ਦੇ ਵਿੱਚ ਸਾਨੂੰ ਫੋਨ ਆ ਗਿਆ ਸੀਗਾ ਉੱਥੋਂ ਕੁਦਰਤੀ, ਹੈ ਨਾ, ਉਹ ਕਹਿੰਦੇ ਹੁੰਦੇ ਆ ਕਈ ਵਾਰੀ ਸਾਇੰਸ ਹੁੰਦੇ ਆ ਤਾਂ ਜਿਹੜੀ ਚੀਜ਼ ਤੁਸੀਂ ਬਿਲੀਵ ਕਰਦੇ ਹੋ ਜਾਂਦੀ ਆ, ਤਾਂ ਸਾਨੂੰ ਫੋਨ ਆਇਆ ਉੱਧਰੋਂ, ਤਾਂ ਅਸੀਂ ਕੱਲ੍ਹ ਛੇਤੀ ਛੇਤੀ ਇੰਗਲੈਂਡ ਚਲ ਗਏ, ਤਾਂ ਉੱਥੇ ਉਹਦੇ ਟਰਾਇਲਸ ਸੀਗੇ ਅਕੈਡਮੀ ਦੇ ਨਾਲ, ਉਹ ਇਸ ਵੇਲੇ ਸ਼ੈਫੀਲਡ ਇੰਗਲੈਂਡ ਦੇ ਵਿੱਚ ਸ਼ੈਫੀਲਡ ਦੇ ਵਿੱਚ ਫੁੱਟਬਾਲ ਖੇਡਦਾ।
8: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਹਨਾਂ ਦੀ ਇਸ ਪ੍ਰਾਪਤੀ ਦੇ ਵਾਸਤੇ। ਕਿਹੜੀਆਂ ਐਸੀਆਂ ਗੱਲਾਂ ਤੁਹਾਨੂੰ ਨਜ਼ਰ ਆਈਆਂ ਜਹਾਨ 'ਚ ਜਿਹੜੀਆਂ ਤੁਸੀਂ ਬਾਕੀ ਪੇਰੈਂਟਸ ਨੂੰ ਵੀ ਕਹਿਣਾ ਚਾਹੋਗੇ ਕਿ ਅਗਰ ਇਹ ਕਿਸੇ ਬੱਚੇ ਦੇ ਵਿੱਚ ਹੈ ਤਾਂ ਉਹਨਾਂ ਨੂੰ ਜ਼ਰੂਰ ਅੱਗੇ ਵਧਾਓ, ਉਹਨਾਂ ਦਾ ਹੌਸਲਾ ਵਧਾਓ?
7: ਆਈ ਥਿੰਕ ਮੈਨੂੰ ਲੱਗਦਾ ਉਹ ਮੇਤੇ ਤਾਂ ਗਿਆ ਨਹੀਂ ਗਾ, ਬਟ ਡੈਫੀਨੇਟਲੀ ਉਹ ਬਹੁਤ ਫੋਕਸਡ ਸੀਗਾ, ਉਹ ਉਹਨੂੰ ਇੱਕ ਚੀਜ਼ ਜੋ ਤੁਸੀਂ ਕਹਿ ਦਿੰਦੇ ਸੀ ਉਹ ਕਰ ਦਿੰਦਾ ਸੀਗਾ, ਸੋ ਉਹ ਚੀਜ਼ਾਂ ਛੋਟੇ ਹੁੰਦੇ ਜਿਹੜਾ ਬੱਚਾ ਤੁਸੀਂ ਜਿਹਨੂੰ ਕੁਛ ਕਹਿੰਦੇ ਆ ਤਾਂ ਉਹ ਕਰ ਦਿੰਦਾ ਆ, ਤਾਂ ਜਦੋਂ ਉਹਨੂੰ ਕਹਿੰਦੇ ਆ ਰੀਨਕੋ ਨੂੰ ਉਹ ਹੋਰ ਤਰੀਕੇ ਨਾਲ ਕਰ, ਤਾਂ ਉਹ ਵੀ ਉਹ ਕੋਸ਼ਿਸ਼ ਕਰਦਾ ਸੀ ਕਰਨ ਦੀ, ਆਪਣੇ ਬੈਸਟ ਦਿੰਦਾ ਸੀਗਾ। ਮੈਂ ਫਿਰ ਉੱਥੋਂ ਪਤਾ ਲੱਗ ਜਾਂਦਾ ਕਿ ਬੱਚਾ ਕੋਚਬਲ ਆ, ਆਪਾਂ ਇਹ ਕਹਿੰਦੇ ਹੁੰਦੇ ਆ ਅੰਗਰੇਜ਼ੀ ਕੋਚਬਲ, ਜਾਣੀ ਕਿ ਇਹਨੂੰ ਤੁਸੀਂ ਇਹਨੂੰ ਸਿਖਾ ਸਕਦੇ ਆ, ਇਹ ਸਿੱਖਣਾ ਚਾਹੁੰਦਾ ਸੀਗਾ ਐਂਡ ਗੱਲ ਵੀ ਸੁਣਦਾ ਸੀਗਾ, ਸੋ ਉਸ ਚੀਜ਼ ਤੋਂ ਇਹਦੀ ਖੂਬਸੂਰਤੀ ਇਹ ਸੀ ਇਸ ਬੱਚੇ ਦੀ ਕਿ ਇਹ ਕੋਚਬਲ ਸੀਗਾ ਤਾਂ ਇਹ ਸਿੱਖਣ ਨੂੰ ਤਿਆਰ ਸੀਗਾ, ਤਾਂ ਕਦੀ ਵੀ ਕੋਈ ਚੀਜ਼ ਦੀ ਇਤਰਾਜ਼ ਨਹੀਂ ਸੀ ਕਰਦਾ, ਤਾਂ ਇਹਨੂੰ ਬਸ ਇਹੀ ਸੀ ਜੋ ਤੁਸੀਂ ਇਹਨੂੰ ਕਹਿ ਦਿੰਦੇ ਸੀ ਉਹ ਕਰ ਦਿੰਦਾ। ਉਹ ਚੀਜ਼ ਜ਼ਰੂਰੀ ਹੁੰਦੀ ਆ ਮੇਰੇ ਖਿਆਲ ਦੇ ਨਾਲ ਬੱਚੇ ਦੇ ਵਿੱਚ, ਟੈਕਨੀਕਲ ਅਬਿਲਿਟੀ ਨਾਲੋਂ, ਟੈਕਨੀਕਲ ਅਬਿਲਿਟੀ ਵੀ ਬਹੁਤ ਹੀ ਜ਼ਰੂਰੀ ਆ ਕਿ ਬੱਚਾ ਦੌੜ ਲਵੇ ਤਾਂ ਦੌੜ ਭੱਜ ਵੀ ਹੋਣੀ ਚਾਹੀਦੀ ਆ, ਤਾਂ ਫਿਜ਼ੀਕਲ ਅਬਿਲਿਟੀ, ਪਰ ਜਿਹੜੀ ਟੈਕਨੀਕਲ ਅਬਿਲਿਟੀ ਉਹਦੇ ਗੇਂਦ ਦੇ ਨਾਲ ਵੀ ਉਹ ਵਧੀਆ ਖੇਡਦਾ ਸੀਗਾ, ਉਹਦੇ ਜਦੋਂ ਪੈਰ ਪੂਰ ਚੱਲਦੇ ਸੀ ਉਹ ਫਲੂਐਂਟਲੀ ਚੱਲਦੇ ਸੀਗੇ, ਸੋ ਉਹ ਮੈਂ ਫਿਰ ਦੇਖ ਲਿਆ ਸੀ ਕਿ ਇਹ ਇਸ ਇਹਨੂੰ ਇਸ ਹੀ ਰਸਤੇ ਚਲਾਈ ਰੱਖੀਏ ਤਾਂ ਇੱਕ ਸਪੋਰਟ ਦੇ ਵਿੱਚ ਹੀ ਪਾਈ ਰੱਖੀਏ ਤਾਂ ਇਹ ਕਾਮਯਾਬ ਰਹੂਗਾ, ਉਹ ਆਈਡੈਂਟੀਫਾਈ ਕਰਨਾ ਅਰਲੀ ਜ਼ਰੂਰੀ ਆ। ਐਂਡ ਮੇਰੇ ਹਿਸਾਬ ਦੇ ਨਾਲ ਜਦੋਂ ਬੱਚਾ ਦੋ ਤਿੰਨ ਚਾਰ ਸਾਲਾਂ ਦਾ ਹੋ ਜਾਂਦਾ ਆ, ਉਸ ਟਾਈਮ ਭਾਵੇਂ 2-3 ਸਾਲਾਂ ਦੇ ਬੱਚੇ ਨੂੰ ਵੀ ਤੁਸੀਂ ਟੈਕਨੀਕਲ ਸਕਿੱਲਸ, ਫਿਜ਼ੀਕਲ ਸਕਿੱਲਸ ਸਿਖਾ ਸਕਦੇ ਆ, ਐਂਡ ਉਹ ਜ਼ਰੂਰੀ ਆ ਪਹਿਲਾਂ ਹੀ ਆਈਡੈਂਟੀਫਾਈ ਕਰਨਾ, ਬਿਕੋਜ਼ ਤੁਹਾਨੂੰ ਸ਼ੌਂਕ ਆ ਤੇ ਤੁਸੀਂ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਹੁੰਦੇ ਆ, ਤਾਂ ਤੁਹਾਡਾ ਬੱਚਾ ਸ਼ਾਇਦ ਕੁਛ ਬਣ ਜਾਵੇ, ਬਿਕੋਜ਼ ਉਹ ਤੁਹਾਡੀ ਵੀ ਖੁਸ਼ੀ ਆ, ਤਾਂ ਇਹ ਚੀਜ਼ਾਂ ਪਹਿਲਾਂ ਹੀ ਐਸਟੈਬਲਿਸ਼ ਕਰ ਲਓ ਤੁਸੀਂ, ਹੈ ਨਾ। 10-12 ਸਾਲਾਂ ਦਾ ਬੱਚਾ ਉਹ ਇਨਕ ਲੇਟ ਹੋ ਜਾਂਦਾ, ਬਹੁਤ ਲੇਟ ਹੋ ਜਾਂਦਾ, ਫਿਰ ਉਹ 5-6 ਸਾਲ ਪਿੱਛੇ ਪੈ ਜਾਂਦਾ ਬਾਕੀ ਬੱਚਿਆਂ ਨਾਲੋਂ।
8: ਜੀ ਬਿਲਕੁਲ, ਤੁਸੀਂ ਫੁੱਟਬਾਲ ਦੇ ਸ਼ੌਕੀਨ ਰਹੇ ਹੋ, ਖੁਦ ਖੇਡਦੇ ਰਹੇ ਹੋ, ਫਿਰ ਕੋਚਿੰਗ ਵੀ ਕੀਤੀ ਹੈ, ਫਿਰ ਬੇਟਾ ਵੀ ਹੁਣ ਅੱਛਾ ਕਰ ਰਿਹਾ ਸੌਕਰ ਦੇ ਫੁੱਟਬਾਲ ਦੇ ਵਿੱਚ, ਅਤੇ ਬੇਟੀ ਵੀ ਇਸੇ ਦਿਸ਼ਾ 'ਚ ਅੱਗੇ ਵੱਧ ਰਹੀ ਹੈ। ਅੱਗੇ ਤੁਹਾਡੇ ਕੀ ਪਲੈਨਸ ਨੇ, ਕੀ ਸੋਚ ਹੈ, ਕੀ ਚਾਹੁੰਦੇ ਹੋ, ਇਸੇ ਫੀਲਡ ਵਿੱਚ ਕੁਛ ਹੋਰ ਕਰਨ ਦੇ ਇਰਾਦੇ ਨੇ ਜੋ ਜ਼ਿਹਨ ਵਿੱਚ ਹੋਣ, ਜੋ ਤੁਸੀਂ ਸਾਡੇ ਸਰੋਤਿਆਂ ਨਾਲ ਵੰਡਣਾ ਚਾਹੋ?
7: ਆਪਾਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਇਸ ਫੀਲਡ ਦੇ ਵਿੱਚ, ਜਾਣੀ ਕਿ ਬਹੁਤ ਚੈਲੰਜਿੰਗ ਚੀਜ਼ ਭਾਅ ਜੀ, ਪਤਾ ਕੀ ਆ ਕਿ ਜਦੋਂ ਬੱਚੇ ਕੋਸ਼ਿਸ਼ ਕਰਦੇ ਆ, ਪੇਰੈਂਟਸ ਕੋਸ਼ਿਸ਼ ਕਰਦੇ ਆ, ਬਹੁਤ ਟਾਈਮ ਕੱਢਦੇ ਆ ਐਂਡ ਵੈਲਿਊ ਵੀ ਬਹੁਤ ਆ, ਉਹਦੇ ਵਿੱਚ ਜਦੋਂ ਬੱਚਾ 14-15-16 ਦਾ ਹੋ ਜਾਂਦਾ ਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਸੁਪਨੇ ਹੁੰਦੇ ਆ, ਜੋ ਉਹਨਾਂ ਦੀ ਨਜ਼ਰ ਹੁੰਦੀ ਆ, ਕਈ ਵਾਰੀ ਉਹਨਾਂ ਦੇ ਹੱਥ ਨਹੀਂ ਆਉਂਦੀ ਪਹਿਲੀ ਵਾਰੀ, ਤਾਂ ਉਹ ਜਿਹੜੇ ਚੈਲੰਜਸ ਆ ਉਹ ਪਸੋਜ ਟ੍ਰੈਨਿੰਗ ਫਿਜ਼ੀਕਲ ਉਹ ਮੈਂਟਲ ਚੈਲੰਜਸ ਵੀ ਆ, ਉਹ ਜਿਹੜੇ ਰਾਸਤੇ ਆ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ
8: ਜੀ
7: ਜੋ ਖੇਡਣਾ ਚਾਹੁੰਦੇ ਤਾਂ ਅੱਗੇ ਵਧਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਕੋਈ ਨਾ ਕੋਈ ਐਕਸਪੀਰੀਅੰਸ ਦੇਈਏ ਤਾਂ ਉਸ ਐਕਸਪੀਰੀਅੰਸ ਦੇ ਵਿੱਚ ਇਹ ਬਹੁਤ ਬੱਚਿਆਂ ਨੂੰ ਇਹ ਸ਼ੌਂਕ ਹੈ ਕਿ ਅਸੀਂ ਇਸ ਖੇਡ ਦੇ ਵਿੱਚ ਇੱਥੋਂ ਇਸ ਜਗ੍ਹਾ ਤੋਂ ਇਲਾਵਾ ਅਸੀਂ ਹੋਰ ਜਾ ਹੋਰ ਪਾਸੇ ਵੀ ਖੇਡੀਏ। ਨਿਊਜ਼ੀਲੈਂਡ ਜਦੋਂ ਆਪਾਂ ਜਾਂਦੇ ਹਾਂ ਬਹੁਤ ਖੁਸ਼ੀ ਹੁੰਦੀ ਆ, ਜਦੋਂ ਇੰਡੀਆ ਜਾਂਦੇ ਹਾਂ ਉੱਥੇ ਵੀ ਜਾ ਕੇ ਖੇਡੀਏ, ਇੰਗਲੈਂਡ ਜਾਂਦੇ ਹਾਂ ਇੰਗਲੈਂਡ ਵੀ ਖੇਡੀਏ। ਅਸੀਂ ਚਾਹੁੰਦੇ ਹਾਂ, ਹੁਣ ਅਸੀਂ ਇਹ ਸ਼ੁਰੂਆਤ ਕੀਤਾ ਆ ਕਿ ਸਾਡੀ ਇੱਥੇ ਅਕੈਡਮੀ ਵੀ ਆ, ਤਾਂ ਅਕੈਡਮੀ ਤੋਂ ਇਲਾਵਾ ਸਾਡੀ ਇੱਥੇ ਹੁਣ ਅਸੀਂ ਟੂਰ ਵੀ ਕਰਦੇ ਹਾਂ ਤਾਂ ਬੱਚਿਆਂ ਨੂੰ ਮੌਕੇ ਦਿੰਦੇ ਹਾਂ ਕਿ ਉਹ ਸਪੇਨ ਦੇ ਵਿੱਚ, ਇੰਗਲੈਂਡ ਦੇ ਵਿੱਚ ਤਾਂ ਇੰਡੀਆ ਦੇ ਵਿੱਚ ਆਪਣੇ ਹੈਗੇ ਆ ਕਲੱਬਸ ਦੇ ਨਾਲ ਰਿਸ਼ਤੇਦਾਰੀਆਂ ਬਹੁਤ ਖਾਸ, ਤਾਂ ਉੱਥੇ ਪ੍ਰੋਗਰਾਮ ਹੈਗੇ ਜਿੱਥੇ ਅਸੀਂ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਉੱਥੇ ਪੋਜੀਸ਼ਨ ਕਰ ਸਕਦੇ ਹਾਂ ਕਿ ਉੱਥੇ ਐਕਸਪੀਰੀਅੰਸ ਕਰ ਸਕਣ। ਫੁੱਟਬਾਲ ਵੀ ਤਾਂ ਓਬਵੀਅਸਲੀ ਜ਼ਰੂਰੀ ਆ ਕਿ ਐਜੂਕੇਸ਼ਨ ਵੀ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਬੱਚੇ ਕਰਨ। ਸਰ ਫੁੱਟਬਾਲ ਇਕੱਲਾ ਹੀ ਨਹੀਂ ਹੁੰਦਾ, ਐਜੂਕੇਸ਼ਨ ਵੀ ਬਹੁਤ ਜ਼ਰੂਰੀ ਆ। ਸਰ ਇਹ ਚੀਜ਼ਾਂ ਵਾਸਤੇ ਆਪਾਂ ਪਲੈਟਫਾਰਮ ਬਣਾਏ ਆ ਤਾਂ ਪਲੈਟਫਾਰਮ ਜਗ੍ਹਾ 'ਚ ਹੈਗੇ ਆ ਤਾਂ ਇਹ ਅਸੀਂ ਸ਼ੇਅਰ ਕਰੂੰਗੇ ਸਾਰਿਆਂ ਦੇ ਨਾਲ। ਇਨ ਦਾ
8: ਜੀ ਜੀ ਬਹੁਤ ਬਹੁਤ ਸ਼ੁਕਰੀਆ ਸਤਿੰਦਰ ਜੀ, ਤੁਸੀਂ ਸਮਾਂ ਕੱਢਿਆ ਐਸ ਬੀ ਐਸ ਪੰਜਾਬੀ ਲਈ ਅਤੇ ਸਾਡੇ ਨਾਲ ਤੁਸੀਂ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਨ ਲਈ।
7: ਚੰਗਾ ਭਾਜੀ, ਥੈਂਕ ਯੂ ਵੈਰੀ ਮੱਚ ਐਂਡ ਆਲ ਦਾ ਬੈਸਟ ਟੂ ਆਲ ਦਾ ਵਿਊਅਰਸ ਆਊਟ ਦੇਅਰ ਐਂਡ ਆਲ ਦਾ ਕਿਡਸ ਆਊਟ ਦੇਅਰ ਐਂਡ ਦਾ ਫੈਮਿਲੀਜ਼ ਆਊਟ ਦੇਅਰ।
3: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।

0: being there because they're still with us. They're in the animals, they're in the trees.
1: ਸ਼ਬਦ ਕੰਟਰੀ ਕੁਝ ਗੁੰਝਲਦਾਰ ਵਿਚਾਰਾਂ ਨੂੰ ਦਰਸਾਉਂਦਾ ਹੈ। ਬਾਰਲੋ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਜ਼ਮੀਨ, ਜਲ ਮਾਰਗਾਂ ਅਤੇ ਅਸਮਾਨਾਂ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਪਰ ਨਾਲ ਹੀ ਇਹ ਜੀਵਨ, ਪਰਿਵਾਰ ਅਤੇ ਸੰਬੰਧਾਂ ਦੇ ਵਿਚਾਰ ਨੂੰ ਵੀ ਦਰਸਾਉਂਦੀ ਹੈ।
0: I guess it's the energy that I feel when I'm on country, when I'm not here, there's something missing from my life. It's also a connection with my ancestors because Aboriginal people have oral history and country contains those stories. So when I'm on country, I feel that connection.
1: ਕੋਈ ਵੀ ਵੈਲਕਮ ਟੂ ਕੰਟਰੀ ਰਸਮ ਨਹੀਂ ਕਰ ਸਕਦਾ। ਇਹ ਰਸਮ ਉਸ ਜ਼ਮੀਨ ਦੇ ਰਵਾਇਤੀ ਰੱਖਕਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਜਿਸ ਉੱਤੇ ਤੁਸੀਂ ਮਿਲ ਰਹੇ ਹੋ। ਦੱਖਣ ਪੂਰਬੀ ਆਸਟ੍ਰੇਲੀਆ ਦੇ ਗੁਨਾਈ ਅਤੇ ਮੋਨਾਰੋ ਆਦਮੀ ਪੌਲ ਪੈਟਨ ਕਹਿੰਦੇ ਨੇ ਕਿ ਅਕਸਰ ਉਹਨਾਂ ਨੂੰ ਰਸਮੀ ਤੌਰ ਉੱਤੇ ਇੱਕ ਵਿਸ਼ੇਸ਼ ਖੇਤਰ ਦੇ ਰਵਾਇਤੀ ਮਾਲਕ ਸਮੂਹ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਉਹ ਫੈਡਰੇਸ਼ਨ ਆਫ ਵਿਕਟੋਰੀਅਨ ਟ੍ਰੈਡੀਸ਼ਨਲ ਓਨਰ ਕਾਰਪੋਰੇਸ਼ਨ ਦੇ CEO ਹਨ।
2: Traditional owners are connected to a particular place or country, and it's really important that we honour that connection and that relationship that traditional owners hold with that piece of land or that cultural landscape, and to hear directly from traditional owners about their connection, about the importance of caring for country and their aspirations for their communities going forward is really important to acknowledge and recognise that enduring connection of thousands of generations.
1: ਆਸਟ੍ਰੇਲੀਆ ਦੇ ਕੁਝ ਭਾਗਾਂ ਵਿੱਚ ਤਾਂ ਰਵਾਇਤੀ ਰੱਖਕਾਂ ਦੀ ਪਛਾਣ ਆਸਾਨੀ ਨਾਲ ਹੋ ਜਾਂਦੀ ਹੈ, ਪਰ ਹੋਰਨਾਂ ਭਾਗਾਂ ਵਿੱਚ ਰੱਖਿਅਕਾਂ ਦੀ ਪਛਾਣ ਕਰਨ ਲਈ ਕੁਝ ਖੋਜ ਕਰਨੀ ਪੈਂਦੀ ਹੈ, ਖਾਸ ਕਰਕੇ ਜੇ ਉਹਨਾਂ ਨੂੰ ਰਸਮੀ ਤੌਰ 'ਤੇ ਮਾਨਤਾ ਨਾ ਮਿਲੀ ਹੋਵੇ।
2: Government organisations, local government councils that exist all across Australia will often have a connection with the traditional owners.
1: ਸਥਾਨਕ ਆਦੀਵਾਸੀ ਲੈਂਡ ਕਾਉਂਸਲ ਜਾਂ ਆਦੀਵਾਸੀ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਕੇ ਤੁਸੀਂ ਇਸ ਦੀ ਸਹੀ ਦਿਸ਼ਾ ਵੱਲ ਵਧ ਸਕਦੇ ਹੋ। ਐਕਨੋਲੇਜਮੈਂਟ ਆਫ ਕੰਟਰੀ ਇੱਕ ਹੋਰ ਮਹੱਤਵਪੂਰਨ ਸਵਾਗਤਮਈ ਭਾਸ਼ਣ ਹੈ ਜੋ ਕਿ ਮੀਟਿੰਗਾਂ ਅਤੇ ਸਮਾਗਮਾਂ ਦੇ ਸ਼ੁਰੂ ਵਿੱਚ ਦਿੱਤਾ ਜਾਂਦਾ ਹੈ, ਪਰ ਜਿਵੇਂ ਕਿ ਰੋਡਾ ਰੋਬਰਟਸ ਨੇ ਦੱਸਿਆ ਕਿ ਇਹ Welcome to country to vakhra hunda hai.
3: An acknowledgement of country can be done by all of us, black and white, wherever we come from. It's us showing that we have an awareness of the land and respect for it, and that we're visiting someone else's land and we're paying it respect. So acknowledgement is recognizing that you might be working or living on a place that's not the place you come from. But that's okay, you still belong to it and you're going to acknowledge and thank the custodians and elders.
1: ਨਿੱਜੀ ਤੌਰ ਤੇ acknowledgement of country ਦੀ ਤਿਆਰੀ ਸਮੇਂ ਮੌਜੂਦਾ ਸਕ੍ਰਿਪਟ ਨੂੰ ਦੁਬਾਰਾ ਵਰਤਣਾ ਆਸਾਨ ਹੁੰਦਾ ਹੈ, ਪਰ ਜਦੋਂ ਸ਼ਬਦ ਤੁਹਾਡੀ ਆਪਣੀ ਆਵਾਜ਼ ਵਿੱਚ ਹੋਣ ਅਤੇ ਦਿਲੋਂ ਬਾਹਰ ਆਉਣ ਤਾਂ ਉਹਨਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਕੋਈ ਖਾਸ ਸ਼ਬਦ ਸੈੱਟ ਨਹੀਂ ਕੀਤੇ ਗਏ, ਪਰ ਅਪਣਾਉਣ ਦੀ ਸਕ੍ਰਿਪਟ ਤਿਆਰ ਕਰਨ ਵਿੱਚ ਮਦਦ ਲਈ ਬਹੁਤ ਸਾਰੇ ਆਨਲਾਈਨ ਸਰੋਤ ਉਪਲਬਧ ਨੇ। ਜਿਊਡ ਬਾਰਲੋ ਕਹਿੰਦੇ ਨੇ ਅਜਿਹਾ ਪਹਿਲ ਦੇ ਤੌਰ ਤੇ ਕਰਨਾ ਚਾਹੀਦਾ ਹੈ।
0: And do that not as a last minute thing, not by rote, but actually plan it as part of your whole event, and it's inclusive right from the start, not just as an afterthought. That is a mark of respect.
1: ਜਿਸ ਦੇਸ਼ ਦੀ ਧਰਤੀ ਉੱਤੇ ਤੁਸੀਂ ਮਿਲ ਰਹੇ ਹੋ ਉਸ ਨੂੰ ਸ਼ਾਮਲ ਕਰਨ ਲਈ ਅਤੇ ਰਵਾਇਤੀ ਨਾਮ ਦੀ ਵਰਤੋਂ ਕਰਨ ਸਮੇਂ ਧਿਆਨ ਜ਼ਰੂਰ ਰੱਖੋ। ਹਮੇਸ਼ਾ ਰਵਾਇਤੀ ਰੱਖਿਅਕਾਂ ਦੇ ਨਾਮ ਦੱਸੋ ਜੇਕਰ ਉਹਨਾਂ ਨੂੰ ਰਸਮੀ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ, ਅਤੇ ਨਾਲ ਹੀ ਅਤੀਤ, ਵਰਤਮਾਨ ਅਤੇ ਉਭਰ ਰਹੇ ਬਜ਼ੁਰਗਾਂ ਨੂੰ ਆਦਰ ਵੀ ਜ਼ਰੂਰ ਦਿਓ। ਕੈਰੀਲੀ ਹਾਰਡਿੰਗ SPS ਦੀ ਸਵਦੇਸ਼ੀ ਲੀਡ ਹੈ।
4: I perform acknowledgement of countries in many ways in my life, and I do so on air at SBS Radio, at work for meetings, and also in other settings in the community as well. It holds a very special significance for me as an Aboriginal woman. It's so important that I acknowledge the Aboriginal land which I am working on. It actually enables me to share with others whose land we are on the knowledge of the traditional owners and acknowledge them.
1: ਜੇਕਰ ਸਪਸ਼ਟ ਨਹੀਂ ਹੈ ਕਿ ਰਵਾਇਤੀ ਮਾਲਕ ਕੌਣ ਨੇ, ਤਾਂ ਆਮ ਤੌਰ ਉੱਤੇ ਸਾਰੇ ਰਵਾਇਤੀ ਮਾਲਕਾਂ ਨੂੰ ਮਾਨਤਾ ਦੇਣਾ ਅਕਲਮੰਦੀ ਦੀ ਗੱਲ ਸਮਝੀ ਜਾਂਦੀ ਹੈ। ਇਸ ਬਾਰੇ ਪੌਲ ਪੈਟਨ ਇੰਜ ਦੱਸਦੇ ਨੇ।
2: It's always best to use your best endeavours to find out the name of the traditional owners whose country you're on. If it's contested country, that's also something that needs to be acknowledged. Sometimes there are many groups who assert an interest in a particular part of country, and that's really important to understand. If there haven't been recognition through formal recognition structures, then there may be multiple groups that have an interest in that area.
1: Carrie Harding da manna hai ki sab to satikariyo kam ehi hai ki parvanagi nu ik mauka zarur ditta jave.
4: Go ahead and be positive and do an acknowledgement of country, as it's one positive thing I think we should all be doing to pay our respects to the local custodians of the land.
5: ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲ ਰਾਉਂਡ ਦਾ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ।